ਤਖਤ ਸੂ ਕਫ ਦੀ ਮਾਲੀ ਮਲੇ ਤੇ ਸੁਤਾ ਫਰਵੀਦ ਤਯੁਮ ਮਿਦਾਇਰੇ ਮਸਾਨ ਮ ਕਦਾਂ ਅਰੁਂ ਹਨਮਨ ਫੰਬਮ ਲਾਂਦ ਹੋਗਲ ਲੀਰ ਅਈ ਬੁਲੋਈ ਬੱਲੇ ਮਾ ਬਨਨਾਈ ਬੁਲੋਈ ਬੇ ਇਨਿੰਗ ਥੌਂਗਾਂ ਮੋਇਲੇ ਪਾਂ ਮ ਪੂਰੇ ਮੋਇਰਾਂ ਨੀ ਥੌਯੋਈ ਮਰੇਨ ਕੀ ਗੀ ਨੀ ਥੌ ਪੂਰੀ ਲਾਇ ਯੋ ਲਬ ਕਾਦ ਕੰਬੀ ਉੱਲਾ ਲਬ ਦ ਕਾਦ ਨਾ ਪਿਉ ਨਦਾਇਰੇਮ ਕਦਾਂ ਅਰੁਂ ਹਨਬਨਾ ਈਬੁਦੋ ਥਾਂਜੀ ਨਾਲੋ ਖਾਦ ਕਨ ਬੰਗਾਰਮ ਸਾਮਨੀ ਪਾਨ ਫਾਜ ਗੀਦਨਾ ਮਪੂਨ ਸਨਾ ਮੰਗ ਥੁਲਗ ਲਗ ਯਵਾ।

0: ꯑꯗꯒꯤ ꯃꯁꯥ ꯃꯁꯥꯅ ꯎꯔꯛꯄꯗꯒꯤ ꯇꯥꯏꯕꯪ ꯃꯤꯑꯣꯏꯕꯒꯤꯅ ꯊꯋꯥꯏ ꯑꯣꯏꯔꯤꯕ ꯑꯗꯨꯒ ꯆꯠꯇꯕꯒꯤꯅ ꯃꯌꯣꯟ ꯑꯣꯏꯔꯤꯕ ꯑꯁꯤꯒꯨꯝꯂꯕ ꯂꯥꯏꯅꯤꯡꯊꯧ ꯃꯥꯁꯦ ꯉꯁꯤꯗꯤ ꯎꯔꯛꯏ꯫ ꯇꯥꯏꯕꯪ ꯃꯤꯑꯣꯏꯕ ꯁꯦꯝꯕꯤꯕꯁꯤ ꯂꯥꯏꯅꯤꯡꯊꯧꯅ ꯁꯦꯝꯕ, ꯁꯥꯟꯅꯕꯤꯕꯁꯨ ꯂꯥꯏꯅꯤꯡꯊꯧ ꯃꯥꯅ ꯁꯥꯟꯅꯕꯤꯕ ꯑꯁꯤ ꯑꯣꯏꯔꯝꯃꯤ꯫ ꯑꯗꯨꯅ ꯍꯧꯖꯤꯛꯇꯤ ꯍꯧꯔꯨꯕ, ꯈꯪꯂꯨꯕ, ꯊꯤꯔꯨꯕ ꯍꯥꯏꯕꯁꯤ ꯍꯧꯖꯤꯛꯀꯤ ꯅꯍꯥꯔꯣꯟꯒꯤ ꯂꯥꯏꯔꯤꯛ ꯂꯥꯏꯁꯨ ꯍꯩꯔꯕꯁꯤꯡꯁꯤꯒꯤ ꯃꯊꯧꯁꯤ ꯌꯥꯝ ꯆꯥꯎꯅ ꯂꯥꯛꯑꯦ꯫ ꯄꯟꯖꯔꯕꯗ ꯀꯜꯆꯔꯦꯜ ꯌꯨꯅꯤꯚꯔꯁꯤꯇꯤꯗ ꯂꯩꯔꯤꯕ ꯑꯩꯈꯣꯏꯒꯤ ꯏꯆꯥꯁꯤꯡ ꯃꯌꯥꯝꯁꯤꯡꯁꯤꯅ ꯊꯤꯔꯛꯄꯗꯒꯤ ꯉꯁꯤꯗꯤ ꯍꯦꯛꯇ ꯏꯁꯤꯡ ꯏꯆꯥꯎꯒꯨꯝꯅ ꯃꯌꯩ ꯈꯪꯗꯅ ꯍꯧꯔꯛꯇꯅ ꯉꯁꯤꯗꯤ ꯑꯗꯨꯒꯨꯝꯕ ꯑꯉꯛꯄ ꯐꯪꯕ ꯑꯩꯈꯣꯏꯒꯤ ꯏꯍꯧ ꯑꯃ ꯑꯣꯏꯅ ꯂꯥꯛꯑꯦ꯫ ꯑꯗꯨꯅ ꯏꯍꯧ ꯑꯃ ꯂꯥꯛꯄꯁꯤꯗ ꯏꯪꯈꯠꯂꯛꯏꯕ ꯇꯨꯡꯒꯤ ꯑꯁꯥ ꯌꯥꯝꯅ ꯆꯥꯎꯅ ꯂꯩꯔꯤꯕ ꯏꯆꯥꯁꯤꯡꯅ ꯈꯪꯒꯗꯕꯗꯤ ꯀꯔꯤꯅꯣ? ꯇꯥꯏꯕꯪ ꯃꯤꯑꯣꯏꯕ ꯑꯩꯈꯣꯏꯒꯤ ꯊꯋꯥꯏꯅꯤ, ꯑꯗꯨꯒ ꯆꯠꯇꯕꯁꯤꯡꯒꯤꯁꯨ ꯃꯌꯨꯅꯤ ꯍꯥꯏꯕꯁꯤꯗꯤ ꯑꯩꯈꯣꯏꯅ ꯀꯩꯗꯧꯉꯩꯗꯁꯨ ꯀꯥꯎꯔꯣꯏꯗꯕꯅꯤ ꯍꯥꯏꯕꯁꯤꯃ ꯑꯩꯅ ꯊꯝꯖꯒꯦ꯫
1: ꯃꯇꯥꯡꯁꯤꯗ ꯑꯩꯈꯣꯏꯅ ꯅꯤꯡꯁꯤꯡꯍꯧꯒꯗ ꯋꯥꯐꯝ ꯑꯃꯗꯤ ꯏꯅꯥꯠ ꯂꯥꯏꯅꯤꯡꯒꯤ ꯊꯕꯛꯁꯨ ꯈꯔ ꯇꯧꯕ, ꯈꯣꯡꯂꯣꯏꯁꯨ ꯈꯔ ꯂꯩꯖꯕ ꯂꯥꯏ ꯇꯣꯡꯕ ꯃꯤꯑꯣꯏ ꯈꯔꯅ ꯂꯥꯡꯑꯣꯟ ꯁꯨꯔꯗꯨꯅ ꯃꯥꯏꯆꯧꯁꯤꯡ ꯑꯗꯨ ꯃꯊꯪ ꯃꯊꯪ ꯃꯤ ꯑꯣꯏꯅ ꯊꯣꯔꯛꯂꯕꯅꯤ ꯍꯥꯏꯅ ꯋꯥꯍꯟꯊꯣꯛ ꯄꯤꯗꯨꯅ ꯃꯁꯥꯅ ꯃꯁꯥꯕꯨ ꯃꯥꯏꯆꯧ ꯑꯗꯨꯅꯤ ꯑꯗꯥꯅꯤ ꯍꯥꯏꯅ ꯍꯥꯏꯖꯔꯤꯕꯁꯤꯡꯗꯨ ꯇꯧꯍꯩꯔꯝꯒꯗ꯭ꯔꯥ? ꯌꯦꯡꯅꯕꯁꯤꯡꯅ ꯃꯥꯏꯀꯩ ꯈꯨꯗꯤꯡꯃꯛꯇꯒꯤ ꯈꯨꯗꯨꯝ ꯆꯟꯁꯤꯜꯂꯛꯂꯤꯕ ꯀꯌꯥ, ꯂꯩꯕꯥꯛꯁꯤꯗ ꯃꯤꯁꯤ ꯃꯤꯅ ꯃꯩꯍꯧ ꯂꯥꯡꯄꯣꯛ ꯀꯌꯥ ꯊꯣꯛꯂꯤꯕꯁꯤ ꯐꯖꯅ ꯂꯩꯇꯥꯏꯕ ꯉꯝꯗꯕ ꯃꯤꯑꯣꯏ ꯑꯁꯤ ꯅꯤꯡꯊꯧꯒꯤ ꯂꯩꯉꯥꯛ ꯃꯄꯨꯡ ꯐꯥꯅ ꯂꯩꯔꯤꯉꯩ ꯃꯇꯝ ꯑꯣꯏꯔꯕꯗꯤ ꯃꯁꯥ ꯃꯁꯥꯗꯨ ꯑꯉꯥꯡ ꯑꯣꯟꯕ ꯁꯣꯏꯔꯣꯏ꯫
2: ꯑꯗꯨꯉꯩꯒꯤ ꯆꯤꯡꯉꯨ ꯃꯥꯏꯆꯧꯁꯤꯡ ꯑꯗꯨꯅ ꯑꯆꯨꯝꯕ ꯂꯩꯄꯥꯎ ꯆꯦꯟꯗꯨꯅ ꯂꯩꯕꯥꯛ ꯅꯤꯡꯊꯧ ꯁꯣꯏ ꯉꯥꯝꯗꯅꯕ ꯑꯃꯗꯤ ꯂꯩꯕꯥꯛ ꯃꯤꯌꯥꯝꯕꯨ ꯅꯨꯡꯉꯥꯏ ꯌꯥꯏꯐꯅꯕ ꯍꯣꯠꯅꯔꯝꯕ, ꯂꯣꯏꯅꯅ ꯈꯣꯌꯨꯝ ꯂꯩꯇꯥꯏꯅꯔꯝꯕ ꯀꯌꯥ ꯑꯗꯨꯒꯨꯝꯅꯁꯨ ꯇꯧꯕ ꯉꯝꯂꯣꯏꯗꯕ ꯀꯌꯥꯗꯒꯤ ꯃꯤꯌꯥꯝꯅ ꯆꯦꯛꯁꯤꯟꯕꯤꯌꯨ꯫ ꯃꯥꯏꯆꯧꯁꯤꯡ ꯑꯗꯨ ꯃꯤ ꯑꯣꯏꯅ ꯂꯥꯡꯑꯣꯟꯗꯨꯅ ꯍꯜꯂꯛꯀꯅꯤ ꯍꯥꯏꯕ ꯅꯠꯇꯦ, ꯃꯈꯣꯏ ꯃꯈꯣꯏꯒꯤ ꯋꯥꯈꯜ ꯐꯤꯗꯝꯁꯤꯡ ꯑꯗꯨ ꯅꯤꯡꯁꯤꯡꯅꯔꯛꯇꯨꯅ ꯃꯈꯣꯏꯅ ꯄꯥꯝꯖꯔꯝꯕ ꯑꯑꯣꯟꯕꯁꯤꯡ ꯑꯗꯨ ꯂꯥꯛꯀꯅꯤ ꯍꯥꯏꯕ ꯑꯣꯏꯔꯝꯒꯅꯤ꯫
1: ꯅꯃꯨ ꯇꯥꯏꯕꯪ ꯃꯤꯒꯤ ꯋꯥꯔꯤꯗꯤ ꯂꯥꯏꯅꯤꯡ ꯂꯤꯆꯠꯀꯤ ꯋꯥꯔꯤꯅꯤ꯫ ꯋꯥꯐꯝ ꯑꯁꯤꯒꯤ ꯃꯇꯨꯡꯏꯟꯅ ꯃꯩꯇꯩ ꯃꯁꯛ ꯈꯪꯒꯦ ꯍꯥꯏꯔꯕꯗꯤ ꯁꯅꯥꯃꯍꯤ ꯂꯥꯏꯅꯤꯡꯗ ꯌꯦꯡꯕ ꯇꯥꯏ, ꯑꯗꯨꯒ ꯑꯃꯨꯛꯀꯁꯨ ꯁꯅꯥꯃꯍꯤ ꯂꯥꯏꯅꯤꯡꯕꯨ ꯃꯨꯟꯅ ꯈꯪꯒꯦ ꯍꯥꯏꯔꯕꯗꯤ ꯂꯥꯏꯅꯤꯡꯊꯧ ꯑꯁꯤꯕ ꯁꯅꯥꯃꯍꯤꯕꯨ ꯃꯨꯟꯅ ꯈꯪꯗꯕ ꯌꯥꯔꯣꯏ꯫ ꯃꯩꯇꯩ ꯐꯨꯔꯨꯞꯀꯤ ꯁꯅꯥꯃꯍꯤ ꯂꯥꯏꯅꯤꯡꯗ ꯁꯅꯥꯃꯍꯤ ꯑꯃꯗꯤ ꯄꯥꯈꯪꯕ ꯀꯧꯕ ꯆꯤꯡꯉꯨ ꯂꯥꯏ ꯑꯅꯤꯁꯤ ꯈꯛ ꯊꯥꯗꯣꯛꯅꯕ ꯌꯥꯗ꯭ꯔꯕ ꯈ꯭ꯋꯥꯏꯗꯒꯤ ꯃꯔꯨꯑꯣꯏꯕ ꯉꯥꯛꯇꯅꯤ꯫ ꯂꯥꯏ ꯑꯅꯤꯁꯤ ꯌꯥꯎꯗꯅ ꯃꯩꯇꯩꯒꯤ ꯂꯥꯏꯅꯤꯡꯒꯤ ꯋꯥꯔꯤ ꯑꯁꯤ ꯂꯩꯕ ꯌꯥꯔꯣꯏ꯫ ꯂꯩꯁꯦꯝ ꯅꯣꯡꯁꯦꯝꯉꯩꯗꯒꯤ ꯁꯥꯒꯣꯟꯅꯔꯛꯂꯕ ꯂꯥꯏ ꯑꯅꯤ ꯑꯁꯤ ꯍꯧꯖꯤꯛ ꯐꯥꯎꯕꯗ ꯃꯩꯇꯩꯁꯤꯡꯗ ꯅꯠꯇꯅ ꯂꯝꯗꯝꯁꯤꯗ ꯈꯨꯟꯗꯥꯔꯤꯕ ꯌꯦꯜꯍꯧ ꯐꯨꯔꯨꯞ ꯈꯔꯅꯁꯨ ꯃꯄꯨꯛꯅꯤꯡꯗ ꯌꯥꯝꯅ ꯂꯨꯅ, ꯀꯤꯅ, ꯊꯥꯖꯅ ꯑꯃꯗꯤ ꯅꯨꯡꯁꯤꯅ ꯄꯥꯊꯥꯡ ꯄꯨꯊꯥꯡ ꯀꯣꯛꯇꯒꯤ ꯅꯤꯡꯅꯔꯛꯂꯤ꯫
2: ꯃꯤꯔꯝ ꯂꯥꯏꯅꯤꯡ ꯂꯧꯈ꯭ꯔꯕ ꯃꯩꯇꯩ ꯀꯌꯥ ꯑꯃꯁꯨ ꯉꯁꯤ ꯐꯥꯎꯕ ꯂꯥꯏꯅꯤꯡꯊꯧ ꯁꯅꯥꯃꯍꯤꯕꯨ ꯌꯨꯝꯊꯣꯡ ꯈꯨꯗꯤꯡꯗ ꯍꯥꯟꯅꯒꯨꯝꯅ ꯂꯦꯞꯇꯅ ꯂꯥꯠꯅꯕꯗ ꯅꯠꯇꯅ ꯄꯥꯈꯪꯕꯅꯆꯤꯡꯕ ꯅꯣꯡꯍꯧ ꯂꯩꯍꯧ ꯑꯃꯗꯤ ꯌꯦꯜꯍꯧꯉꯩꯒꯤ ꯆꯤꯡꯉꯨ ꯈꯣꯌꯨꯝ ꯂꯌꯥꯝꯕꯨ ꯊꯥꯖꯅ ꯂꯥꯠꯅꯔꯤ꯫ ꯑꯁꯤꯕ ꯃꯍꯥꯛꯇꯤ ꯂꯥꯏ ꯃꯌꯥꯝꯒꯤ ꯅꯤꯡꯊꯧ ꯂꯥꯏꯅꯤꯡꯊꯧꯅꯤ꯫ ꯂꯥꯏꯅꯤꯡꯊꯧ ꯁꯅꯥꯃꯍꯤꯅ ꯍꯧꯗꯣꯛꯂꯝꯕ ꯂꯥꯏꯅꯤꯡ ꯂꯤꯆꯠ ꯑꯣꯏꯕꯗꯒꯤ ꯂꯥꯏꯅꯤꯡ ꯑꯁꯤꯒꯤ ꯃꯃꯤꯡ ꯑꯁꯤ ꯁꯅꯥꯃꯍꯤ ꯂꯥꯏꯅꯤꯡ ꯍꯥꯏꯅ ꯀꯧꯔꯤꯕ꯭ꯔꯥ? ꯑꯁꯨꯝꯅ ꯁꯅꯥꯃꯍꯤꯅ ꯂꯥꯏꯅꯤꯡ ꯍꯧꯗꯣꯛꯂꯝꯕꯕꯨ ꯂꯩꯕꯨ ꯂꯩꯕ꯭ꯔꯥ? ꯀꯥꯡꯕꯨ ꯑꯃꯅꯗꯤ ꯁꯅꯥꯃꯍꯤ ꯀꯣꯔꯧ ꯃꯥꯂꯦꯝ ꯃꯐꯝ ꯄꯨꯝꯅꯃꯛꯇ ꯁꯟꯗꯣꯛꯂꯤꯕ ꯁꯅꯥꯃꯍꯤꯔꯦꯜ ꯑꯗꯨꯗꯒꯤ ꯂꯧꯔꯒ ꯁꯅꯥꯃꯍꯤ ꯂꯥꯏꯅꯤꯡ ꯀꯧꯕꯅꯤ ꯍꯥꯏꯕꯁꯨ ꯊꯦꯡꯅꯒꯅꯤ꯫
1: ꯃꯩꯇꯩ ꯑꯩꯈꯣꯏꯒꯤ ꯂꯥꯏꯅꯤꯡ ꯑꯁꯤ ꯄꯥꯈꯪꯕ ꯂꯥꯏꯅꯤꯡ ꯀꯧꯒꯗꯕꯅꯤ ꯍ�ꯏꯕ ꯀꯥꯡꯕꯨꯁꯨ ꯂꯩꯔꯤ꯫ ꯄꯥꯈꯪꯕꯗꯤ ꯐꯝꯕꯥꯜ ꯂꯥꯏꯅꯤ, ꯇꯥꯏꯕꯪꯒꯤ ꯂꯩꯉꯥꯛ ꯅꯤꯡꯊꯧꯅꯤ, ꯁꯣꯔꯥꯔꯦꯅꯤ ꯍꯥꯏꯅꯁꯨ ꯍꯥꯏꯅꯔꯤ꯫ ꯄꯥꯈꯪꯕꯅ ꯆꯠꯂꯝꯕ ꯂꯥꯏꯅꯤꯡ ꯑꯗꯨꯕꯨ ꯄꯥꯈꯪꯕ ꯂꯥꯏꯅꯤꯡ ꯍꯥꯏꯔꯤꯕ꯭ꯔꯥ? ꯑꯩꯈꯣꯏ ꯄꯨꯝꯅꯃꯛꯅ ꯊꯥꯖꯅꯔꯤꯕ ꯑꯗꯨꯉꯩ ꯂꯩꯁꯦꯝ ꯅꯣꯡꯁꯦꯝꯉꯩꯗ ꯃꯄꯟ ꯄꯟꯊꯧꯅ ꯀꯣꯖꯤꯟ ꯆꯤꯡꯊꯣꯛꯄ ꯇꯨꯛꯊꯕ ꯍꯥꯏꯕꯗꯤ ꯄꯥꯈꯪꯕꯗ ꯅꯤꯡꯊꯧ ꯐꯝꯕꯥꯜ ꯁꯤꯟꯅꯔꯕꯗ ꯂꯥꯏꯅꯤꯡꯊꯧ ꯑꯁꯤꯕꯗꯅ ꯊꯋꯥꯏꯒꯤ ꯃꯄꯨ ꯑꯣꯏꯖꯔꯣ, ꯌꯥꯏꯄꯤꯅ ꯈꯨꯠꯁꯨ ꯑꯣꯏꯗꯨꯅ ꯄꯣꯛꯄ ꯁꯤꯕ ꯅꯨꯡꯗꯝꯖꯔꯣ ꯍꯥꯏꯅ ꯇꯥꯛꯄꯤꯔꯝꯕꯒꯤ ꯃꯇꯨꯡ ꯏꯟꯅꯗꯤ ꯇꯥꯏꯕꯪ ꯌꯨꯝꯊꯣꯡ ꯈꯨꯗꯤꯡꯗ ꯁꯟꯊꯣꯡ ꯑꯄꯥꯟꯕ ꯑꯣꯏꯅ ꯂꯦꯡꯁꯤꯜꯂꯤꯕ ꯑꯩꯈꯣꯏ ꯄꯨꯝꯅꯃꯛꯄꯨ ꯑꯌꯨꯛ ꯉꯟꯅ ꯀꯣꯟꯊꯥꯕꯤꯗꯨꯅ ꯅꯨꯃꯤꯗꯥꯡ ꯉꯟꯅ ꯑꯃꯨꯛ ꯀꯣꯟꯁꯤꯟꯕꯤꯗꯨꯅ ꯇꯥꯏꯕꯪ ꯀꯨꯝꯍꯩ ꯄꯨꯝꯕ ꯁꯥꯟꯅꯔꯤꯕ ਲਾਈਨਿੰਗ ਥੌਗੀ ਮਮਿੰਗਦਾ ਸਨਾਮਹੀ ਲਾਈਨਿੰਗ ਹਾਇਨ ਥੋਨਬਰਾ ਹਾਇਨ ਥਾਜੈ
2: ਨੁੰਗੀ ਓਇਬਾ ਕਾਂਗਲੋਨਦਾ ਮੁੰਨਾ ਯੇਂਗਲੁਰਗਦੀ ਐਖੋਇਗੀ ਅਰੀਬਾ ਲਾਈਨਿੰਗ ਲੋਲ ਅਸਿਦੀ ਥਵਾਈਗਾ ਹਕਚਾਂਗਾ ਮਸਕ ਮੁੰਨਾ ਖੰਗਦੁਨਾ ਮਖੋਇ ਅਨੀਗੀ ਲੈਨਰੀਬਾ ਮਰੀਦੁ ਮਤਮ ਚੁੱਪਦਾ ਫਨਾ ਥਮਨਨਬਾ ਹੋਨਬਨੀ ਹਾਇਨ ਲੌਬਸੁ ਯਾਈ ਅਦੁਨਦੀ ਐਖੋਇਗੀ ਲਾਈਨਿੰਗ ਅਸਿ ਸਨਾਮਹੀ ਪਾਖੰਗਬਾ ਲਾਈਨਿੰਗ ਹਾਇਬਸੁ ਯਾਬਰਾ ਹਾਇਨ ਖਲੀ ਹਾਇਬਦੀ ਸਨਾਮਹੀਨਾ ਥਵਾਈਨਿ ਅਮਦੀ ਪਾਖੰਗਬਨਾ ਹਕਚਾਂਗਨਿ ਥਵਾਈਗਾ ਹਕਚਾਂਗਾ ਪੁੱਲਗਾ ਅਹਿੰਬਾ ਹਾਇਬਦੁ ਓਇਰਿਬਨਿ ਸਨਾਮਹੀਨਾ ਮਤਮ ਚੁੱਪਦਾ ਪਾਖੰਗਬਗਿ ਕਾਂਖਲ ਓਇਰਿ ਹਾਇਬਾ ਵਾਫਮ ਅਮਸੁ ਲੈਰਿ
1: ਪੁਮਨਮਕ ਅਸਿਗਿ ਵਾਰਿ ਵਾਖੋਂ ਅਮਦੀ ਨੁੰਗਿ ਓਇਬਾ ਅਥੁੱਪ ਕਾਂਗਲੋਨ ਕਯਾਸਿ ਮੁੰਨ ਖੰਗਨਨਬਾ ਹਾਇਦੁਨਾ ਮਾਂਗਲਮ ਚੱਕਿ ਲਾਇਵੈਖ੍ਰਬਾ ਇਪਾ ਇਪੂਸਿੰ ਅਖੰਗ ਅਹੈਸਿੰ ਚਿੰਗੂ ਮਾਇਚੌਸਿੰ ਅਦੁਨਾ ਹੌਦੋਕਤੁਨਾ ਚੱਟਨਾਰਮਲਬਾ ਲੰਬੀਸਿੰ ਅਦੁਗਿ ਖੁਦੁੰ ਇੰਜਦੁਨਾ ਐਖੋਇਨਾ ਅਮੁਕ ਚੱਚਬਾ ਅਦੁਗੁਨਿ ਹਾਇਨ ਖੱਲਿ ਲਾਈਨਿੰਗ ਲੰਬਿ ਹਾਇਨ ਖੰਗਨਰਿਬਸਿ ਪੁਨਮਕਪੁ ਸੇਂਬਿਰੰਬਾ ਸਾਬਿਰੰਬਾ ਇਪਾ ਲਾਇ ਇਪੁ ਲਾਇਸਿੰ ਅਦੁਗੁ ਨਿਂਸਿੰਜਬਨਿ ਕਾਉਬਾ ਲੈਜਦਬਨਿ ਮਖੋਇਗਿ ਮਟਿਕ ਮਯਾਇ ਮਖੋਇਨਾ ਹਾਇਬਿਰੰਬਸਿੰ ਤੌਬਿਰੰਬਸਿੰ ਨਿਂਸਿੰਜਬਨਿ ਐਖੋਇਨਾ ਲਾਈਨਿੰਗ ਹਾਇਨਰਿਬਸਿ ਮਧੁਗਾ ਮਰੀ ਲੈਨਬਾ ਕਾਂਗਲੋਨਸਿੰ ਅਦੁਬੁਨਿ ਐਖੋਇਨਾ ਲਾਈਨਿੰਗ ਲੋਨ ਲਾਈਨਿੰਗਬਗਿ ਕਾਂਗਲੋਨ ਹਾਇਰਿਬਸਿ ਪੁਨਮਕਸਿ ਖੰਗਨ ਚੱਟਲਿਬਾ ਮਿਯੋਇ ਅਦੁ ਅਸੇਂਬਾ ਸਨਾਮਹੀ ਲਾਈਨਿੰਗ ਲੋਇਨਿ ਹਾਇਗਨਿ
2: ਮਾਲੇਮ ਲੈਸੇਮਲੋਨਗਾ ਮਰੀ ਲੈਨਬਾ ਵਾਰਿ ਲਾਇਰਿਕ ਪੁਯਾਸਿੰਗਿ ਮਤੁੰਗਿਨਾ ਲਾਈਨਿੰਗ ਥੌ ਸਨਾਮਹੀ ਅਸਿ ਕਨਾਨੋ ਹਾਇਬਸਿ ਖਰ ਖਰ ਖੇਨਬਾ ਮਓਂਗ ਦਾ ਥੇਂਗਨੈ ਅਹਾਨਬਦਾ ਅਤਿੰਕੋਕ ਸਿਦਬਾ ਹਾਇਬ ਲਾਇ ਅਸਿ ਤੇਂਬਾਨਪ ਮਪੁ ਓਇਨਾ ਲੌਰਗਾ ਮਹਾਕਨਾ ਮਚਾਨੁਪਾ ਅਤਿਯਾ ਸਿਦਬਦਾ ਤਾਇਬੰ ਸੇਮੁ ਹਾਇਨਾ ਥੌਸਿਖਿਬਦਗਿ ਅਤਿਯਾ ਸਿਦਬਬੁ ਅਸਿਬ ਕੌਖਿਬਗਿ ਵਾਰਿ ਲੈ ਅਨਿਸ਼ੁਬਦਾ ਵਾਰਿ ਅਮਦਨਾ ਤੇਂਬਾਨਬ ਮਪੁਨਾ ਅਤਿੰਕੋਕ ਕੌਬ ਲਾਇਦਾ ਤਾਇਬੰ ਪਾਨਬ ਅਸਿ ਸੇਮੁ ਹਾਇਨਾ ਥੌਸਿਖਿਬਦਗਿ ਅਸਿਬ ਹਾਇਨਾ ਅਤਿੰਕੋਕ ਸਿਦਬਬੁ ਖੰਗਨਖਿ ਅਹੁਮ ਸੁਬ ਵਾਰਿ ਅਮਦਨਾ ਅਸਿਬ ਅਮਦਿ ਕੋਂਜਿਨ ਤਿੰਥੋਕਪ ਹਾਇਬ ਲਾਇ ਅਨਿਸਿ ਅਤਿਯਾ ਸਿਦਬਗਿ ਮਪਾਰਿ ਅਨਿ ਓਇਨਾ ਉਤਪਸੁ ਯਾਉਰਿ ਮਰਿ ਸੁਬ ਵਾਰਿ ਅਮਦ ਅਮੁਕ ਤੇਂਪਾਨਬ ਮਪੁਨਾ ਯੇ ਥੰਬ ਨੁਂਸਿਤ ਲਮਦਗਿ ਸਨਾਮਹੀ ਓਇਰੋਮ ਥੰਬਦਗਿ ਪਾਖੰਬ ਪੁਥੋਕਿਬਗਿ ਵਾਫਮ ਥੇਂਗਨੈ
1: ਮੰਗਾ ਸੁਬ ਵਾਰਿ ਅਮਦਨ ਅਮੁਕ ਤੇਂਪਾਨਬ ਮਪੁਗਿ ਯੇਲੋਮਦਗਿ ਅਸਿਬ ਓਇਰੋਮਦਗਿ ਕੋਂਜਿਨ ਤਿੰਥੋਕਪ ਮਾਂਗਲੋਮਦਗਿ ਹਰਾਬ ਪੁਥੋਕਿਬਗਿ ਵਾ ਹਾਇ ਮਸਿਦਨਾ ਕੋਂਜਿਨ ਤਿੰਥੋਕਪ ਅਮਦਿ ਹਰਾਬ ਅਸਿ ਤੋਂਗਾਨ ਤੋਂਗਾਨਬ ਲਾਇ ਅਨਿ ਓਇਨ ਉਦਲਿ ਤਰੁਕਸੁਬ ਵਾਰਿ ਅਮਦਨਾ ਤੇਂਪਾਨਬ ਮਪੁਨਾ ਤਾਇਬੁਂ ਸੇਮਲਗਿ ਹਾਇਨਾ ਉਨਬਿ ਨੁਂਗਦਾ ਨੁਂਖਲਬਗਿ ਲੈਮਲੇਲ ਸਿਦਬਿਬੁ ਉਨਬਿ ਨੁਂਗਦਾ ਥਾਗੋਂਦੁਨਾ ਅਸਿਬ ਹਾਇਬਦਿ ਸਨਾਮਹੀ ਅਤਿਯਾ ਸਿਦਬ ਹਾਇਬਦਿ ਨੋਂਸਾਬ ਅਮਦਿ ਕੋਂਜਿਨ ਤਿੰਥੋਕਪ ਹਾਇਬਦਿ ਪਾਖੰਬਬੁ ਮਪਾਰਿ ਅਹੁਮ ਓਇਨਾ ਨਾਉਹੀਖਿਬਗਿ ਵਾਫਮ ਲੈਰਿ ਤਰੇਤ ਸੁਬ ਵਾਰਿ ਅਮਦਨਾ ਤਾਇਬੰ ਮਪੁ ਸਿਦਬਨਾ ਅਸਿਬ ਓਇਨਾ ਸਾਯੋਨ ਤੌਦੁਨਾ ਲਾਈਨਿੰਗ ਥੌ ਸਾਰਾਰੇਨ ਹਾਇਬਦਿ ਸਲਾਇਰੇਨਗਿ ਮਫਮਦਾ ਕੁਚੁ ਤੰਗਾਂ ਤੰਗਾਂਬ ਹੁਮਨੀਗਿ ਅੰਗਾਂ ਓਇਨਾ ਚਫੁ ਮਨੁੰਗਦਾ ਫੰਗਜਹਲਬਦਾ ਲੈਮਰਿਲ ਸਿਦਬਿਬੁ ਮਪਾਰਿ ਸਕਨਾ ਨਾਉਯੋਖਲਿ ਅਦੁਗਾ ਪਾਖੰਬ ਹਾਇਬ ਲਾਇ ਅਸਿਨਾ ਲਾਈਨਿੰਗ ਥੌ ਸਾਰਾਰੇਨ ਸਿਦਬਾ ਅਮਸੁੰ ਲੈਮਰਿਲ ਸਿਦਬਗਿ ਅਸੇਂਬ ਮਪਾਰਿ ਓਇਨਾ ਉਦਲਿ ਵਾਫਮਸਿੰ ਅਸਿ ਓਜਾ ਸਾਇਰੇਮ ਨੀਲਬੀਰਗਿ ਲਾਈਨਿੰਗ ਥੌ ਸਨਾਮਹੀ ਅਮਸੁੰ ਸਨਾਮਹੀ ਲਾਈਨਿੰਗ ਹਿੰਗਤ ਇਹੋ ਹਾਇਬ ਲਾਇਕਤਸੁ ਇਰੰਬ ਥੇਂਗੈ
2: ਅਸੁਮਨਾ ਖਰ ਖਰ ਖੇਨਬ ਵਾਰਿ ਵਾਖੋਂ ਕਯਾ ਲੈਜਰਬਸੁ ਲੈਬਾਂ ਮਿਯਾਮਨਾ ਨਿੰਸਿੰਬ ਥੋਕਤ੍ਰਬ ਮਤਮਦਗਿ ਲਿਨਰਕਲਿਬ ਵਾਰਿਦਿ ਸਨਾਮਹੀ ਅਮਦਿ ਪਾਖੰਗ ਬਹਾਇਰਿਬ ਲਾਇ ਅਨਿਸਿ ਤੇਂਪਾਨਬ ਮਪੁ ਅਮਦਿ ਇਮਾ ਲੈਮਰੇਲ ਅਨਿਗਿ ਮਪਾਰਿ ਗਾਕਤਨਿ ਲਾਈਨਿੰਗ ਥੌ ਸਨਾਮਹੀਨਾ ਮਪਨ ਪੰਥੌਗਿ ਯਾਥੰ ਮਤੁੰਗ ਇਨਾ ਕੋਰੌ ਨੋਂਲਿੰਖਿ ਮਾਲੇਮ ਲੈਸੇਮਖਿ ਮਪਨ ਪੰਥੌਗਿ ਮਮੀ ਯੇਂਗਨਾ ਨਮੁ ਪੋਂਗਸੇਮਖਿ ਪਾਖੰਬਨਾ ਹਰਾਬਾ ਹਾਇਬਦਿ ਨੁਂਸ਼ਿਤਕਿ ਮਸਕ ਲੌਦੁਨਾ ਹੰਨ ਹੰਨ ਲੈਥਿਨ ਗਾਇਖਿ ਮਮੈ ਥੰਗਦਾ ਤਾਇਬੰ ਮਪੁਨਾ ਨੋਂਥਾਂ ਲੈਮ ਪੁਥੋਕਤੁਨਾ ਮਪਾਰਿ ਅਤੋਨਬ ਪਾਖੰਬਬੁ ਸੁਮਹਤਖਿ ਚੈਰਕਤੁਦਾ ਅਸਿਬਨਾ ਮਾਲੇਮ ਲੈਸੇਮਬ ਲੈਰੋਇਖਿ ਮਧੁਦਗಿ ಸಿದಬ ಮಪು ಮಹಾಕ್ನ ಸನಾ ಫಂಬಾಲ್ ಫಂಸಿನರಗೆ ಖಲ್ಲಬದ ಮಪಾರಿ ಅನಿಮಕ್ಪು ಲೈಖೋಂ ನೊಂಖೋಂ ಕೋಯಿರು ಹೈನ ಥೌಸಿಖಿ
1: ಸನಾ ಮಹಿನಾ ಲೈಖೋಂ ನೊಂಖೋಂ ಕೋಯಿಖ್ರಿಂಗಿದ ꯃꯁꯥꯅꯧ ꯑꯇꯣꯟꯕ ꯄꯥꯈꯪꯕꯅ ꯃꯃꯥ ꯏꯕꯦꯝꯃ ꯂꯩꯃꯔꯦꯜ ꯁꯤꯗꯕꯒꯤ ꯌꯥꯊꯪ ꯄꯥꯎꯇꯥꯛ ꯄꯥꯎꯏꯟꯅ ꯃꯄꯟ ꯄꯟꯊꯧꯒꯤ ꯐꯝꯕꯥꯜ ꯐꯥꯟꯈꯣꯡ ꯀꯣꯏꯖꯔꯗꯨꯅ ꯁꯅꯥ ꯐꯝꯕꯥꯜꯊꯛꯇ ꯐꯝꯗꯦꯡꯈꯤ꯫ ꯃꯌꯥꯝꯕ ꯁꯅꯥ ꯃꯍꯤꯅ ꯐꯝꯕꯥꯜꯊꯛꯇ ꯃꯅꯥꯎꯕꯨ ꯎꯔꯕꯗ ꯎꯟꯕꯤ ꯄꯨꯛꯅꯤꯡ ꯀꯜꯍꯧ ꯅꯤꯛꯅ ꯁꯥꯎꯔꯦ꯫ ꯃꯄꯟ ꯄꯟꯊꯧꯅ ꯃꯄꯥꯔꯤꯕꯨ ꯊꯦꯝꯖꯤꯜꯂꯦ, ꯂꯥꯏꯒꯤ ꯅꯤꯡꯊꯧ ꯂꯥꯏꯅꯤꯡꯊꯧ ꯑꯣꯏꯖꯔꯣ, ꯍꯌꯦꯡ ꯅꯃꯨ ꯇꯥꯏꯕꯪꯅ ꯌꯨꯝꯕꯥꯟ ꯈꯨꯟꯕ ꯂꯩꯄꯥꯜꯂꯕꯗ ꯇꯥꯏꯕꯪ ꯌꯨꯝꯊꯣꯡ ꯈꯨꯗꯤꯡꯒꯤ ꯃꯄꯨ ꯑꯣꯏꯔꯣ ꯍꯥꯏꯅ ꯇꯥꯛꯄꯤꯔꯦ꯫ ꯅꯨꯡꯂꯣꯟꯗꯅ ꯇꯥꯏꯕꯪ ꯃꯤ ꯑꯃꯗꯤ ꯑꯇꯩ ꯊꯋꯥꯏ ꯄꯥꯟꯕ ꯈꯨꯗꯤꯡꯒꯤ ꯍꯛꯆꯥꯡ ꯃꯅꯨꯡꯗ ꯌꯥꯏꯄꯤ ꯑꯣꯏꯅ ꯂꯩꯖꯔꯣ ꯍꯥꯏꯕꯅꯤ꯫ ꯃꯄꯥꯔꯤ ꯑꯇꯣꯟꯕꯗ ꯐꯝꯕꯥꯜ ꯄꯥꯎꯇꯥꯛ ꯄꯤꯔꯨꯕꯗꯒꯤ ꯄꯥꯏ ꯃꯄꯨꯛꯅꯤꯡ ꯅꯨꯡꯁꯤꯈꯤꯅꯤ ꯈꯟꯕꯗꯒꯤ ꯃꯃꯥ ꯂꯩꯃꯔꯦꯜ ꯁꯤꯗꯕꯤꯅ ꯃꯄꯥꯔꯤ ꯑꯍꯟ ꯑꯁꯤꯕꯕꯨ ꯅꯥꯎꯀꯣꯟꯈꯤ꯫
2: ꯍꯧꯖꯤꯛ ꯐꯥꯎꯕꯗ ꯃꯩꯇꯩ ꯅꯤꯡꯊꯧꯕꯨ ꯄꯥꯈꯪꯕꯒꯤ ꯆꯥꯗꯥ ꯅꯧꯗꯥꯅꯤ ꯍꯥꯏꯅ ꯊꯥꯖꯅꯔꯤ꯫ ꯁꯅꯥ ꯃꯍꯤꯅ ꯃꯩꯇꯩꯒꯤ ꯌꯨꯝ ꯈꯨꯗꯤꯡꯒꯤ ꯃꯄꯨ ꯑꯣꯏꯅ ꯅꯃꯨ ꯇꯥꯏꯕꯪ ꯃꯤꯑꯣꯏꯕꯕꯨ ꯑꯌꯨꯛ ꯉꯟꯅ ꯀꯣꯟꯊꯥꯕꯤꯔꯤ, ꯅꯨꯃꯤꯗꯥꯡ ꯉꯟꯅ ꯀꯣꯟꯁꯤꯟꯕꯤꯔꯤ, ꯂꯥꯡꯕꯟ ꯀꯥꯎꯔꯦꯜ ꯁꯟꯁꯦꯟꯕꯒꯨꯝ ꯅꯃꯨ ꯇꯥꯏꯕꯪ ꯑꯩꯈꯣꯏꯕꯨ ꯁꯦꯟꯕꯤꯔꯤ, ꯏꯃꯨꯡꯒꯤ ꯁꯟꯊꯣꯡ ꯄꯥꯟꯕ ꯀꯥꯆꯤꯟꯗ ꯁꯟꯊꯣꯡ ꯑꯄꯥꯟꯕ ꯑꯣꯏꯅ ꯐꯝꯗꯦꯡꯕꯤꯔꯤ, ꯂꯩꯃꯔꯦꯜ ꯁꯤꯗꯕꯤꯅ ꯂꯩꯃꯔꯦꯜ ꯀꯥꯒꯤ ꯑꯋꯥꯡ ꯊꯪꯕ ꯅꯥꯀꯟꯗ ꯉꯥꯟꯊꯣꯏꯗꯨꯅ ꯃꯄꯥꯔꯤꯕꯨ ꯅꯥꯎꯌꯣꯛꯂꯤ, ꯂꯥꯏꯅꯤꯡꯊꯧꯒꯤ ꯃꯔꯝꯗ ꯍꯦꯟꯅ ꯑꯀꯨꯞꯄ ꯋꯥꯔꯣꯜ ꯀꯌꯥ ꯈꯨꯠꯏ ꯂꯥꯏꯔꯤꯛ ꯄꯨꯌꯥꯗ ꯃꯄꯥꯟ ꯅꯥꯏꯗꯅ ꯂꯩꯔꯤ, ꯇꯥꯏꯕꯪ ꯑꯩꯈꯣꯏꯅ ꯂꯥꯏꯅꯤꯡꯊꯧꯒꯤ ꯃꯇꯤꯛ ꯃꯌꯥꯏꯁꯤꯡꯕꯨ ꯂꯣꯏꯅ ꯈꯪꯕ ꯉꯝꯕꯁꯨ ꯅꯠꯇꯦ, ꯂꯥꯏꯅꯤꯡꯊꯧ ꯁꯅꯥ ꯃꯍꯤꯒꯤ ꯃꯤꯡꯈꯩꯒꯤ ꯃꯇꯥꯡꯗꯁꯨ ꯑꯃꯥꯏꯕ ꯁꯪꯂꯥꯛꯄ ꯁꯂꯥꯃꯅꯤ ꯃꯤꯇꯩꯅ ꯑꯁꯨꯝꯅ ꯊꯝꯕꯤꯔꯛꯂꯤꯦ
0: ꯂꯥꯏꯅꯤꯡꯊꯧꯒꯤ ꯃꯤꯡꯈꯩꯗꯤ ꯌꯥꯝꯈꯔꯦ, ꯃꯄꯥꯟ ꯅꯥꯏꯗꯦ, ꯑꯩꯈꯣꯏꯅ ꯅꯤꯡꯖꯕ ꯁꯣꯟꯖꯕ ꯉꯝꯕ ꯅꯠꯇꯦ, ꯑꯗꯨꯕꯨ ꯃꯔꯨꯑꯣꯏꯕ ꯑꯩꯈꯣꯏꯅ ꯃꯥꯏꯕ ꯑꯃ ꯑꯣꯏꯅ ꯑꯗꯨꯒ ꯌꯨꯝꯒꯤ ꯄꯤꯕ ꯑꯃ ꯑꯣꯏꯅ ꯈꯪꯗꯕ ꯌꯥꯗꯕꯁꯦ ꯂꯥꯏꯅꯤꯡꯊꯧꯒꯤ ꯃꯤꯡꯈꯩ ꯃꯌꯥꯝꯗꯨꯒꯤ ꯃꯅꯨꯡꯗ ꯑꯃꯈꯛꯇꯪ ꯑꯩ ꯍꯥꯏꯖꯒꯦ। ꯍꯩ ꯍꯥ ꯍꯦ ꯆꯤꯡꯉꯨ ꯈꯨꯌꯨꯝ ꯂꯥꯏꯅꯤꯡꯊꯧ, ꯍꯥꯏꯌꯕꯤ ꯑꯜꯍꯧꯉꯩ ꯑꯃꯝ ꯂꯩ ꯁꯥ ꯍꯥꯂꯛꯄ, ꯈꯦꯔꯦ ꯅꯨꯡꯅꯥꯡ ꯇꯒꯨꯞ ꯍꯧ ꯄꯣꯏꯗꯤꯡꯉꯣ ꯅꯣꯡ ꯊꯥꯡ ꯇꯔꯪ ꯂꯦꯟ, ꯇꯔꯪ ꯂꯥꯏꯖ ꯏꯄꯣꯛꯄ ꯆꯤꯡꯉꯨ ꯂꯤꯟꯗꯥꯎ ꯇꯥꯎꯕꯤꯔꯣꯏꯅꯥꯏ ꯂꯩꯔꯦꯟ ꯇꯧꯔꯣꯏꯅꯥꯏ ꯅꯨꯡꯉꯨ ꯁꯤꯗꯕ, ꯍꯥ ꯅꯨꯡꯀꯥꯡ ꯈꯂꯥꯕ ꯌꯥꯏꯕꯤ ꯅꯣꯡꯉꯧ ꯄꯤꯃꯥꯕ ꯆꯤꯡꯉꯨ ꯀꯣꯔꯧ ꯑꯌꯦꯡꯕ ꯋꯥꯡꯕ ꯅꯤꯡꯊꯧ ꯄꯟꯖꯨꯝꯕ, ꯈꯨꯕ꯭ꯂꯥ ꯃꯄꯥꯟ ꯊꯥꯒꯤ ꯍꯔꯥꯃꯧ ꯂꯤꯡꯕꯤꯔꯛꯄ ꯃꯤꯁꯦꯝꯄꯣꯡ ꯀꯥꯏꯕꯤ ꯃꯍꯨꯝ ꯅꯨꯡ, ꯄꯔꯤꯡ ꯂꯪꯁꯪ ꯍꯨꯟ ꯎꯀꯥ ꯃꯥꯏ ꯊꯣꯡ ꯌꯥꯅ ꯃꯥꯂꯦꯝ ꯂꯩ ꯁꯦꯝꯂꯛꯄ ꯀꯣꯔꯧ ꯅꯣꯡ ꯍꯧꯔꯛꯄ ꯏꯕꯨꯡꯉꯣ, ꯀꯣꯔꯧ ꯅꯣꯡꯃꯗ ꯅꯨꯡꯅꯥꯡ ꯀꯥꯎꯈꯪ ꯅꯨꯡꯗꯒꯤ ꯃꯥꯂꯪ ꯅꯨꯡꯁꯤꯠ ꯁꯤꯗꯕꯅ ꯇꯣꯡꯂꯦꯟ ꯇꯞꯅ ꯈꯨꯝꯂꯛꯄ, ꯆꯤꯡꯉꯨ ꯌꯥꯎꯋꯥ ꯅꯥꯈꯣꯟꯖꯦꯟ ꯑꯍꯥꯟꯕꯗꯁꯨ ꯅꯃꯨ ꯄꯣꯡꯕꯨ ꯊꯦꯝꯇꯝꯂꯛꯄ ꯂꯥꯏꯅꯤꯡꯊꯧ, ꯆꯤꯡꯉꯨ ꯏꯕꯨꯡꯉꯣ ꯂꯥꯏꯅꯤꯡꯊꯧ ꯁꯟꯗꯣꯡ ꯀꯖꯥꯎ ꯌꯥꯔꯤꯕ ꯁꯅꯥꯒꯤ ꯐꯝꯕꯥꯟ ꯃꯊꯛ ꯂꯨꯄꯥꯒꯤ ꯊꯥꯈꯜ ꯃꯈꯥꯗ ꯉꯥꯟ ꯊꯣꯏꯕꯤꯔꯒ ꯇꯥꯏꯕꯪ ꯑꯣꯏꯕ ꯅꯥꯄꯥꯔꯤ ꯅꯃꯨꯁꯤꯡꯕꯨ ꯀꯥꯎꯔꯦꯟ ꯁꯟ ꯁꯦꯟꯕꯒꯨꯝ ꯁꯦꯟꯕꯤꯔꯒ ꯅꯨꯡꯉꯥꯏꯔꯕ ꯇꯥꯏꯕꯪ ꯀꯨꯝꯍꯩ ꯌꯥꯎꯍꯟꯕꯤꯔꯤꯕ ꯍꯦ ꯏꯕꯨꯡꯉꯣ, ꯉꯁꯤ ꯀꯧꯕ ꯀꯣꯔꯧ ꯌꯥꯏ ꯐꯔꯕ ꯅꯨꯃꯤꯠ ꯑꯁꯤꯗ ꯅꯥꯄꯥꯔꯤ ꯅꯃꯨꯁꯤꯡꯅ ꯉꯥꯡꯂꯧ ꯈꯨꯌꯥ ꯈꯥꯗ ꯆꯪꯖꯔꯤ, ꯑꯋꯥ ꯑꯅꯥ ꯇꯥꯍꯟꯕꯤꯒꯅꯨ, ꯇꯨꯔꯤ ꯏꯔꯤ ꯆꯦꯜꯍꯟꯕꯤꯒꯅꯨ, ꯃꯇꯝ ꯄꯨꯝꯅꯃꯛꯇ ꯌꯥꯏ ꯐꯕ ꯄꯨꯝꯅꯃꯛꯇꯕꯨ ꯄꯤꯅꯕꯤꯌꯨ ꯍꯥꯏꯗꯅ ꯅꯄꯥꯔꯤ ꯅꯃꯣꯝ ꯑꯣꯏꯕ ꯅ ꯉꯥꯡꯂꯧ ꯈꯨꯌꯥ ꯈꯥꯗ ꯈꯣꯔꯨꯝꯖꯔꯤ ꯍꯥꯏ ꯁꯨꯃꯥꯏꯅ ꯃꯤꯡꯈꯩꯗꯨꯗꯤ ꯑꯔꯨꯕꯅꯤꯁꯤꯀꯣ ꯑꯗꯨꯅ ꯌꯨꯝꯒꯤ ꯑꯍꯜ ꯑꯃ ꯑꯣꯏꯅ ꯑꯍꯟꯗꯨ ꯂꯩꯇ꯭ꯔꯒꯁꯨ ꯄꯥꯂꯦ ꯃꯃꯥ ꯑꯣꯏꯕꯤꯗꯨꯅ ꯃꯤꯡꯈꯩꯁꯤꯕꯨ ꯈꯪꯖꯔꯒꯗꯤ ꯑꯩꯅ ꯆꯍꯤ ꯑꯃꯒꯤ ꯃꯅꯨꯡꯗ ꯁꯖꯤꯕꯨ ꯁꯦꯔꯥꯎꯕ ꯍꯥꯏꯅꯁꯨ ꯂꯩꯔꯤ, ꯑꯗꯨꯒ ꯑꯇꯩ ꯑꯇꯣꯞꯄ ꯂꯥꯏꯅꯤꯡꯊꯧꯗ ꯑꯩꯅ ꯀꯔꯤꯒꯨꯝꯕ ꯃꯇꯝ ꯀꯠꯅꯤꯡꯕ ꯈꯣꯠꯅꯤꯡꯕ ꯂꯩꯔꯒꯗꯤ ꯃꯗꯨ ꯆꯤꯡꯕ ꯆꯤꯡꯕꯤ ꯍꯥꯏꯗꯅ ꯃꯅꯥ ꯃꯁꯤꯡ ꯀꯌꯥ ꯊꯦꯟꯗꯅ ꯍꯩꯔꯥꯡ ꯂꯩꯔꯥꯡ ꯀꯌꯥ ꯌꯥꯎꯅ ꯑꯩꯈꯣꯏꯅ ꯂꯥꯏꯅꯤꯡꯊꯧꯕꯨ ꯅꯤꯡꯖꯒꯦ ꯍꯥꯏꯕ ꯂꯩꯔꯒꯗꯤ ꯃꯤꯡꯈꯩꯁꯤꯅ ꯌꯨꯝꯒꯤ ꯑꯍꯟꯗꯨꯅ ꯍꯥꯏꯔꯒꯅ ꯑꯩꯈꯣꯏꯅ ꯍꯥꯏꯅꯤꯡꯕ ꯃꯌꯥꯝꯁꯤꯡꯗꯨ ꯍꯥꯏꯔꯒ ꯈꯨꯔꯨꯝꯖꯕ ꯌꯥꯏꯀꯣ, ꯑꯗꯨ ꯂꯨꯔꯤꯕꯗꯤ ꯑꯩꯈꯣꯏ ꯂꯥꯏꯅꯤꯡꯊꯧꯁꯤ ꯃꯃꯥꯏ ꯀꯗꯣꯝꯗ ꯑꯣꯜꯂꯒ ꯂꯩ ꯍꯥꯏꯕꯁꯤꯅꯤꯀꯣ ꯌꯥꯝ ꯂꯨꯔꯤꯁꯦ, ꯄꯣꯠ ꯆꯩ ꯃꯌꯥꯝꯁꯤ ꯊꯦꯟꯕ ꯂꯣꯏꯔꯦ ꯍꯥꯏꯔꯀꯥꯟꯗ ꯀꯃꯥꯏꯅ ꯇꯧꯗꯒꯦ ꯑꯕꯨ ꯂꯥꯏꯅꯤꯡꯊꯧꯁꯤ ꯏꯃꯨꯡꯂꯣꯝꯗ ꯃꯃꯥꯏꯁꯤ ꯑꯣꯟꯁꯤꯜꯂꯒ ꯂꯩꯇꯦ, ꯃꯃꯥꯏꯁꯤ ꯃꯄꯥꯜꯂꯣꯝꯗ ꯑꯣꯟꯊꯣꯛꯑꯒ ꯂꯩ ꯍꯥꯏꯕ, ꯑꯗꯨꯅ ꯃꯁꯤ ꯃꯄꯥꯜꯂꯣꯝꯗ ꯑꯣꯟꯊꯣꯛꯂꯒ ꯂꯩꯌꯦ ꯍꯥꯏꯕꯁꯤ ꯇꯥꯕꯗ ꯀꯅꯥꯒꯨꯝꯕ ꯈꯔꯅ ꯂꯥꯏꯅꯤꯡꯊꯧ ꯃꯄꯥꯟ ꯊꯣꯛꯑꯦꯒ ꯍꯥꯏꯅ ꯈꯟꯕꯁꯨ ꯌꯥꯏꯀꯣ, ꯅꯠꯇꯦ ꯀꯔꯤꯒꯤꯅꯣ ꯃꯥꯅ ꯃꯄꯥꯜꯂꯣꯝꯗ ꯑꯣꯟꯊꯣꯛꯑꯒ ꯁꯟꯗꯣꯡ ꯀꯥꯆꯤꯟꯗꯒꯤ ꯂꯩꯔꯤꯁꯦ, ꯃꯁꯥ ꯃꯅꯥꯒꯤ ꯂꯩꯔꯤꯕ ꯏꯪꯈꯣꯜ ꯆꯥꯏꯒꯣꯟꯅꯨ ꯃꯣꯡꯕ ꯁꯪꯒꯥꯏ ꯂꯩꯔꯤꯕꯗꯨꯒꯤ ꯑꯀꯣꯏꯕꯗ Timu Lemu Kaya Lakba, Saruingarui Kaya Lakba, Hikap Tenkap Kaya Lakba, Pumnamakto, Unanaba, Naknanaba, Adugita Makta, Mana, Sandong Kachil, Adudegi Sanagi Pamban, Mataktegi, Pam Makanda Mabal, Onto Over Lady Mia. Aduneni, Ahalaman Singna, Imaibin Singna, Hayayangangsha, Ineka in Kunda, Padaudi, Ahing Nonglena Tampa Patiko, Haiko. Masikarikinoida, Lentong Madi, I coin a tungraga shoe, go in a yangana, go in a stunning, naga lady when in a patahudi to Tamabadi, Akai Vilay, Patti Hirim Nevo, Mapalunda, Ontokana, Natana Lady Ba, Lenin Toksi, I coin a Portsay, Mayam Sitele, Harakan Sida, Mayrami Group Tanbaluri, Harakan Sida, I coigi, Kuba Anisi, Yam Nungsina, Tapna, Ahumla Kuanil. Isai naina, kaino mahining imale na mama is tap na laisilakan yun. Adugi matamduda, ay na haining ba, pungningi wapu na mag ipada, haizaba non zaba luire, harakan da hajik di, nasana na iyo iba na haizaning ba haizaba luire. Ipaybo nga, laning tog sanamayi, napari na mom singpung akpiri ba, sanapambalang da amu, napamda hanjinda na laipiro, haidana, aru iba duda, Kuba ahumlok tu amuk tapna kugani ya aduga isai na ina hai belu ini hai dan masih hanya gima pandamu lagi ni ya asibu kari kawe ahalaman singna kumuk khandra budi yadi ko hai na hehe hai budu sini aku budu wajade aku ambisum hancin doi ni ya sana mai lain ningda yam luba yumbalun ya mari lain apa hajiki hawal iba isa sing mayam singsna khandra budi yadra budi mayam amal lagi.
3: Hauzikta bire sauthok che ima manipur tara mangast batangka ki ahan besarukta maitei ge ariba lining amasung lining thoksana mai aiba dr thaunaujam rohit chan assistant professor department of umanglai harawba tharam lanthok pikiwa konjengbam nirmala chanu amadi konsam ajit tharam putokpa warepam service Adom Natharam Tabir Basi, Akasbani, Imphalgi, Kangla Channel Dagini.